ਵਾਹਿਗੁਰੂ ਜੀ ਤੁਧੇ ਆਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤਿਲ ਤੇਰੀ ਵਡਿਆਈ ਸਤਸੰਗ ਜੀ ਕਰ ਕੇ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀ ਬੀ ਸਪੀਕਿੰਗ ਇਨ ਇੰਗਲਿਸ਼ ਫੋਰ ਦ ਨੈਕਸਟ ਆਵਰ ਗੋਇੰਗ ਥਰੂ ਤਨ ਸ੍ਰੀ ਜਪਜੀ ਸਾਹਿਬ ਦ ਫਸਟ ਬਾਣੀ ਆਫ ਗੁਰੂ ਗ੍ਰੰਥ ਸਾਹਿਬ ਜੀ ਐਂਡ ਆਲਸੋ ਦ ਫਸਟ ਬਾਣੀ ਵੀ ਸ਼ੁਡ ਰੀਡ ਐਵਰੀ ਡੇ ਸੋ ਵੀ ਸ਼ੁਡ ਆਲ ਟ੍ਰਾਈ ਐਜ਼ ਵੀ ਲਿਸਨ ਟੂ ਦ ਕਥਾ ਇਫ ਵੀ ਕਾਂਟ ਰੀਡ ਦ ਪਾਰਟ ਵੀ ਸ਼ੁਡ ਪੁੱਟ ਇਟ ਔਨ ਐਂਡ ਲਿਸਨ ਟੂ ਇਟ ਇਟਸ ਵੈਰੀ ਇੰਪੋਰਟੈਂਟ ਦੈਟ Bani is something that we earn. It's not something that necessarily we understand the first time. But the more we listen to it, the more we'll understand it. Because in one way, Bani is the Guru. So imagine if you kept seeing a Guru every day, something's going to trickle down. You figure out something. So Bani Guru, Guru hai Bani. Which Bani Amrit Sare? That means that if you, the more you spend time with Bani, the more you'll understand what it means. Just by spending time, it's that magical power. So last week, we were going through the idea of the Panch, the Supreme, the Elect, those people that have listened to Gurbani, accepted it, followed it, and earned it, and actually have achieved something. And what they have achieved is that they are honored in God's court. When they go there, they are accepted. And also, that they are beautiful there. Sohu hai dar Rajan. And then we look through the idea of what happens after. Guru starts talking about this world. And in that body, just to remind the body, we'll read through it just now, just so we can remind ourselves what we're going to talk about. So Maharaj starts off with, Panch Parvan, Panch Pardhan, Panche Pavah Dargah Maan, Panchah Soh Dar Rajan, Pancha Ka Gur Ek Tiyan. ਜੇਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੌਲ ਤਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਚਿਨ ਸੂਤ ਜੇਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਵੁੜੀ ਕਲਾਮ ਏਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਸ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾ ਤਿਸਤੇ ਹੋਏ ਲਖ ਦਰਿਆ ਕੁਦਰ

ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ, ਅਗਿਆਨ ਪੰਜ

ਸਾਂਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਚਿਤ ਲਗ ਤਰਾ।

ਸਰਨਾਈ ਗੁਰੂ ਜੀ ਫਤਿਹ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਵੀਕ ਵੀ ਟੋਕਡ ਅਬਾਊਟ ਦ 24th ਪੌੜੀ ਐਂਡ ਮਹਾਰਾਜ ਫਿਨਿਸ਼ ਦਾ ਪੌੜੀ ਆਫ ਵਿਦ ਨਾਨਕ ਨਦਰੀ ਕਰਮੀ ਦਾਦ ਨਾਨਕ ਸੈਸ ਟੂ ਵਾਹਿਗੁਰੂ ਜੀ ਯੂ ਆਰ ਦ ਵਨ ਦੈਟ ਗਿਵਸ ਕਿਰਪਾ ਹੇਅਰ ਵੀ ਅੰਡਰਸਟੈਂਡ ਦੈਟ ਨਦਰੀ ਕਮਸ ਫਰੋਮ ਦ ਵਰਡ ਦ ਪਰਸ਼ੀਅਨ ਵਰਡ ਆਫ ਕਰਾਮਾਤ ਸੋਰੀ ਨਦਰ ਮੀਨਸ ਓਬਵੀਅਸਲੀ ਕਿਰਪਾ that the Vaheguru is looking upon us. But karma here refers to kirpa and not to our own actions. And the reason for that is explained now in the next body. Maharaj talks about kirpa a bit more. In this body, Maharaj says, Bahuta karma likhya na jaye, vata data tel na tamay. Kete mange jod apar, kete karat nahi bichar, kete khap tutte vekar, kete lele mukkar pahe, kete murkh ਖਾਹੀ ਖਾਹੇ ਕੇਤੀਆ ਦੁੱਖ ਭੂਖ ਸਦਮਾਰ ਇਹ ਬਿਦਾਤ ਤੇਰੀ ਦਾਤਾ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਅੱਖ ਨ ਪਾਏ ਉਹ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਗੇ

ਗੁਰਨਾਨਕ ਦੇਵ ਜੀ ਥਿਆ ਉਸਦੇ ਸਿੰਦੇ ਪਾਣੀ ਸਪਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹਾ ਵਕਤੇ ਉੱਪਰ ਲੜ ਮੁਏ ਮਹਾਰਾਜ ਸੇਜ਼ ਇਨ ਦਾ ਮੋਰਨਿੰਗ ਦੋਜ਼ ਹੂ ਪ੍ਰੇਜ਼ ਗੋਡ ਵਾਹਿਗੁਰੂ ਇੱਕ ਮਨ ਕਰਕੇ ਇਨ ਦਾ ਮੋਰਨਿੰਗ ਸਪਾਹੀ ਅਰਲੀ ਮੋਰਨਿੰਗ ਦੋਜ਼ ਪੀਪਲ ਐਂਡ ਦੇ ਮੈਡੀਟੇਟ ਔਨ ਵਾਹਿਗੁਰੂ ਦੇ ਆਰ ਦਾ ਪਰਫੈਕਟ ਕਿੰਗਸ ਦੇ ਆਰ ਦਾ ਟਰੂ ਕਿੰਗਸ ਇਨ ਦਿਸ ਗੁਰਦੁਆਰਾ ਵੈਨ ਵੀ ਕਮ ਇਨ ਦਾ ਮੋਰਨਿੰਗ ਇਫ ਯੂ ਆਰ ਬਲੈਸਡ ਟੂ ਕਮ ਇਨ ਐਟ 4 AM ਪੀਪਲ ਆਰ ਪ੍ਰੇਜ਼ਿੰਗ ਵਾਹਿਗੁਰੂ We should all ask Gurunanak Dev Ji, please Maharaj bless us, ki assi vi itthe aaiye, assi vi itthe aake todi seva sala kariye. So we can follow those true kings. We want to become a chela of that true king, we have to hang out with the people that follow that true king. So I'm sure I made all the mistakes, please forgive me. Deho sajan asi sriya jo hove, sahib jo mele, Vaheguru Ji ka khalsa, Vaheguru Ji ki fateh.

ਹਰ ਬਾਹਿੰਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਸਤਸੰਗ ਕੇ ਫਤਿਹ ਬੁਲਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This week, we begin the katha of Sodar Podium. And it's obviously a very important podium because in Guru Granth Sahib Ji, the Sodar Podium comes three times. Once it comes in Japji Sahib, and then once it comes in Rera Sahib, same. And also, in Guru Granth Sahib Ji, starts off with Nitnim. So it starts off with Japji Sahib, and then it goes into Rera Sahib. Then after Rera Sahib and Kirtan Soila comes the rest of the rags of Guru Granth Sahib Ji. And in Asa Rag, again, this same body comes as a Shabad, Rag Asa. And we'll talk about this in a second. So I just go through the Shabad and we talk about the importance of three ways. But in this body of Japji Sahib, which is 27th body, Maharaj starts off by saying, ਸੋ ਦਰ ਕਿਹਾ ਸੋ ਕਰ ਕਿਹਾ ਚਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀਸ਼ਿਉ ਕਹੀਨ ਕੇਤੇ ਗਾਵਨ ਹਾਰੇ ਗਾਵਹ ਤੋਹਨੂੰ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਨਾ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹ ਜੋਧ ਮਹਾਬਲ ਸੂਰਾ ਗਾਵਹ ਖਾਣੀ ਚਾਰੇ ਗਾਵਹ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਗੁਰੂ ਦੇਵ ਜੀ ਸਹਿਜ ਕਿ ਜੋ ਕਿਛ ਪਾਇਆ ਸੋ ਇੱਕ ਆਵਾਰ ਦ ਮੀਨਿੰਗ ਦਿਸ ਇਜ ਐਵਰੀਥਿੰਗ ਦੈਟ ਵਾਸ ਪੁਟ ਹੇਅਰ ਲੁੱਕ ਹਾਊ ਮੈਨੀ ਇਅਰਸ ਦੀ ਅਰਥ ਇਜ਼ ਬੀਨ ਹੇਅਰ ਐਂਡ ਯੇਟ ਵੀ ਆਰ ਸਟਿਲ ਲਿਵਿੰਗ ਹੈਨਾ Maharaj gave so much. Even now, all these years, every single human being that have been around, animals, dinosaurs that have come and gone, they all ate from the same earth.